0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਇਹ ਕੋਈ ਸ਼ੱਕ ਹੈ ਕਿਆ
1: There's music and then there's magic. One above FM 101.
2: अब वक्त हुआ चाहता है कमर्शियल ब्रेक का.
3: प्रोग्राम सुनने वाले सारे भैन भरावां नूं ते बुजुर्गां नूं साईमां दा सलाम पहुंचे. ਸੋਹਣੇ ਭੈਣ ਭਰਾਓ, ਇਸ ਦੁਆ ਦੇ ਨਾਲ ਕਿ ਤੁਸੀਂ ਹਮੇਸ਼ਾ ਸਿਹਤਮੰਦ, ਖੁਸ਼ੋਖਰਮ ਅਤੇ ਮੁਸਕਰਾਉਂਦੇ ਰਹੋ, ਤੁਹਾਡੀ ਮੇਜ਼ਬਾਨ ਸਾਇਮਾ ਤੁਹਾਡੀ ਮੇਲ ਅਤੇ SMS ਪ੍ਰੋਫੈਸਰ ਸੁਲੇਮਾਨ ਸਾਹਿਬ ਦੇ ਤਿੱਬੀ ਮਸ਼ਵਰੇ ਲੈ ਕੇ ਹਾਜ਼ਰੇ ਖਿਦਮਤ ਹੈ. ਮੁਹਤਰਮ ਸੁਣਨ ਵਾਲਿਓ, ਜ਼ਿੰਦਗੀ ਤੋਂ ਪਿਆਰੀ ਕੋਈ ਸ਼ੈ ਨਹੀਂ, ਲਿਹਾਜ਼ਾ ਇਹਦੀ ਹਿਫਾਜ਼ਤ ਵੀ ਸਾਡਾ ਦੀਨੀ ਫਰੀਜ਼ਾ ਹੈ. ਅਤੇ ਜ਼ਿੰਦਗੀ ਦੀ ਹਿਫਾਜ਼ਤ ਦਾ ਬਿਹਤਰੀਨ ਤਰੀਕਾ ਇਹ ਵੇ ਕਿ ਅੱਲਾ ਨਾ ਕਰੇ ਜਦੋਂ ਕੋਈ ਵੀ ਬਿਮਾਰੀ ਮਹਿਸੂਸ ਹੋਵੇ ਉਹਦਾ ਫੌਰੀ ਇਲਾਜ ਕਰਵਾਇਆ ਜਾਏ ਤਾਂ ਕਿ ਸਿਹਤਮੰਦੀ ਨਾਲ ਖੁਸ਼ਗਵਾਰ ਜ਼ਿੰਦਗੀ ਗੁਜ਼ਾਰੀ ਜਾ ਸਕੇ. ਸੋਹਣੇ ਭੈਣ ਭਰਾਓ, ਹਮੇਸ਼ਾ ਵਾਂਗੂ ਅੱਜ ਵੀ ਸਾਡੇ ਸਟੂਡੀਓ ਵਿੱਚ ਮੌਜੂਦ ਹੋਣਗੇ ਪਾਕਿਸਤਾਨ ਦੇ ਮਸ਼ਹੂਰ ਓ ਮਾਰੂਫ ਤਬੀਬ ਹਰਬਲ ਫਿਜ਼ੀਸ਼ੀਅਨ ਪ੍ਰੋਫੈਸਰ ਸੁਲੇਮਾਨ ਸਾਹਿਬ. ਇਸ ਤੋਂ ਪਹਿਲੇ ਕਿ ਤੁਹਾਡੀ ਉਹਨਾਂ ਨਾਲ ਮੁਲਾਕਾਤ ਕਰਵਾਈ ਜਾਵੇ, ਪਹਿਲਾਂ ਤੁਸੀਂ ਨੋਟ ਫਰਮਾਓ ਸਾਡਾ ਪਤਾ ਅਤੇ ਫੋਨ ਨੰਬਰ ਤਾਂ ਕਿ ਤੁਸੀਂ ਤਿੱਬੀ ਮਸ਼ਵਰੇ ਅਤੇ ਬਿਹਤਰੀਨ ਇਲਾਜ ਲਈ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਆਪ ਵੀ ਮਿਲ ਸਕੋ ਅਤੇ ਨੋਟ ਫਰਮਾਓ. ਸੁਲੇਮਾਨ, ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ. ਫੋਨ ਨੰਬਰ 042-377-27160, ਯਾਨੀ 042-377-27160. ਮੋਬਾਈਲ ਨੰਬਰ ਹੈ 0300-414-2608, ਯਾਨੀ 0300-414-2608. ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com. ਜੀ ਭੈਣ ਭਰਾਓ, ਜ਼ਰਾ ਐਕਟਿਵ ਹੋ ਜਾਓ ਅਤੇ ਰੇਡੀਓ ਦੇ ਨੇੜੇ ਨੇੜੇ ਆ ਜਾਓ, ਕਿਉਂਕਿ ਇੰਤਜ਼ਾਰ ਦੀਆਂ ਘੜੀਆਂ ਮੁੱਕ ਗਈਆਂ ਅਤੇ ਹੁਣ ਮਿਲਣੇ ਹਾਂ ਪਾਕਿਸਤਾਨ ਦੇ ਬਹੁਤ ਹੀ ਮਸ਼ਹੂਰ ਓ ਮਾਰੂਫ ਅਤੇ ਮਾਇਆਨਾਸ ਤਬੀਬ ਹਰਬਲ ਫਿਜ਼ੀਸ਼ੀਅਨ, ਯੂਨਾਨੀ ਮੈਡੀਕਲ ਕਾਲਜ ਦੇ ਸਾਬਿਕ ਵਾਈਸ ਪ੍ਰਿੰਸੀਪਲ ਅਤੇ ਪਾਕਿਸਤਾਨ ਤਿੱਬੀ ਫਾਊਂਡੇਸ਼ਨ ਦੇ ਚੇਅਰਮੈਨ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ. ਸੁਲੇਮਾਨ ਸਾਹਿਬ, ਮੈਂ ਤੁਹਾਨੂੰ ਇਸ ਪ੍ਰੋਗਰਾਮ ਦੇ ਵਿੱਚ ਵੈਲਕਮ ਕਹਿੰਦੀ ਹਾਂ ਅਤੇ ਸ਼ੁਕਰੀਆ ਅਦਾ ਕਰਨੀ ਹਾਂ ਕਿ ਤੁਸੀਂ ਸਾਡੇ ਪ੍ਰੋਗਰਾਮ ਨੂੰ ਰੌਣਕ ਬਖਸ਼ੀ.
4: ਸਾਇਮਾ ਜੀ, ਸ਼ੁਕਰੀਆ ਅਤੇ ਮੈਂ ਤੁਹਾਡਾ ਅਦਾ ਕਰਨਾ ਵਾਂ ਕਿ ਤੁਸੀਂ ਮੈਨੂੰ ਆਪਣੇ ਭੈਣ ਭਰਾਵਾਂ ਦੀ ਖਿਦਮਤ ਦਾ ਮੌਕਾ ਦਿੰਦੇ ਹੋ.
3: ਜੀ, ਬੜੀ ਮਿਹਰਬਾਨੀ ਸੁਲੇਮਾਨ ਸਾਹਿਬ. ਸੁਲੇਮਾਨ ਸਾਹਿਬ, ਹੁਣ ਮੈਂ ਸਭ ਤੋਂ ਪਹਿਲੇ ਜਿਹੜਾ SMS ਮੈਂ ਤੁਹਾਡੀ ਨਜ਼ਰ ਕਰ ਰਹੀ ਹਾਂ ਉਹ ਮਿਰਜ਼ਾ ਨਾਸਰ ਬੇਗ ਸਾਹਿਬ ਨੇ ਤਹਿਰੀਰ ਕੀਤਾ ਹੈ.
4: ਅੱਛਾ.
3: ਲਿਖਦੇ ਨੇ ਕਿ ਜਨਾਬੀ ਆਲੀ, ਮੇਰੀ ਸ਼ਾਦੀ ਨੂੰ 10 ਸਾਲ ਦਾ ਅਰਸਾ ਹੋ ਗਿਆ ਹੈ.
4: ਜੀ ਜੀ.
3: ਸੁਲੇਮਾਨ ਸਾਹਿਬ, ਕਾਫੀ ਇਲਾਜ ਦੇ ਬਾਅਦ ਹੁਣ ਇੱਕ ਆਖਰੀ ਉਮੀਦ ਤੇ ਹਰਬਲ ਇਲਾਜ ਵੀ ਕਰਾਉਣਾ ਚਾਹੁੰਦਾ ਵਾਂ. ਬਰਾਏ ਮਿਹਰਬਾਨੀ ਰਿਪੋਰਟਸ ਵੇਖ ਕੇ ਮੈਨੂੰ ਮਸ਼ਵਰਾ ਦਿਓ ਕਿ ਇਹਦਾ ਇਲਾਜ ਹੋ ਸਕਦਾ ਹੈ.
4: ਮੁਹਤਰਮ ਨਾਸਰ ਸਾਹਿਬ, ਅੱਲਾਹ ਤਾਲਾ ਨੇ ਮੌਤ ਦੇ ਸਵਾ ਹਰ ਬਿਮਾਰੀ ਦਾ ਇਲਾਜ ਉਤਾਰਿਆ ਹੈ ਤੇ ਇਸ ਹਵਾਲੇ ਨਾਲ ਹਦੀਸ ਮੁਬਾਰਕਾ ਸੱਲੱਲਾਹੁ ਅਲੈਹਿ ਵਸੱਲਮ ਹੈ ਕਿ ਕੋਈ ਬਿਮਾਰੀ ਐਸੀ ਨਹੀਂ ਉਤਾਰੀ ਗਈ ਜਿਹਦਾ ਇਲਾਜ ਤੇ ਦਵਾ ਨਾ ਉਤਾਰੀ ਗਈ ਹੋਵੇ. ਮੇਰੇ ਭਾਈ, ਜਦੋਂ ਮਰੀਜ਼ ਨੂੰ ਕਿਸੇ ਇਲਾਜ ਤੋਂ ਫਾਇਦਾ ਨਹੀਂ ਹੁੰਦਾ ਉਹ ਸਮਝਦਾ ਹੈ ਕਿ ਇਹ ਬਿਮਾਰੀ ਨਾਕਾਬਲੇ ਇਲਾਜ ਹੈ, ਹਾਲਾਂਕਿ ਉਹਦਾ ਇਲਾਜ ਮੌਜੂਦ ਹੁੰਦਾ ਹੈ, ਲੇਕਿਨ ਮਰੀਜ਼ ਕਿਸੇ ਦੂਜੇ ਮੌਲਜ ਨਾਲ ਰਾਬਤਾ ਕਰਨ ਤੋਂ ਗੁਰੇਜ਼ ਕਰਦਾ ਹੈ. ਮੇਰੇ ਮੁਹਤਰਮ, ਮੈਂ ਤੁਹਾਡੀ ਰਿਪੋਰਟਸ ਵੇਖੀਆਂ ਨੇ, ਇਹਦੇ ਵਿੱਚ ਕੋਈ ਇੰਨਾ ਵੱਡਾ ਮਸਲਾ ਨਹੀਂ ਕਿ ਉਹਦਾ ਇਲਾਜ ਨਾ ਹੋਵੇ. ਲਿਹਾਜ਼ਾ ਮੈਂ ਤੁਹਾਨੂੰ ਮਸ਼ਵਰਾ ਦਿਆਂਗਾ ਕਿ ਤੁਸੀਂ ਫੌਰਨ ਹੀ ਇਲਾਜ ਸ਼ੁਰੂ ਕਰਾਓ ਅਤੇ ਸੋਹਣੇ ਰੱਬ 'ਤੇ ਭਰੋਸਾ ਰੱਖੋ. ਇਨਸ਼ਾਲਾ ਨਾ ਸਿਰਫ ਤੁਹਾਡੀ ਇਹ ਤਕਲੀਫ ਠੀਕ ਹੋ ਜਾਏਗੀ ਬਲਕਿ ਸੋਹਣਾ ਰੱਬ ਤੁਹਾਨੂੰ ਇਨਸ਼ਾਲਾ ਸਹਿਬ ਔਲਾਦ ਵੀ ਕਰੇਗਾ.
3: ਆਮੀਨ ਸੁਮਾ ਆਮੀਨ. ਜੀ ਨਾਸਰ ਸਾਹਿਬ, ਤੁਸੀਂ ਹਰਬਲ ਫਿਜ਼ੀਸ਼ੀਅਨ ਪ੍ਰੋਫੈਸਰ ਸੁਲੇਮਾਨ ਸਾਹਿਬ ਦਾ ਮਸ਼ਵਰਾ ਸੁਣਿਆ, ਮੈਨੂੰ ਯਕੀਨ ਹੈ ਕਿ ਤੁਸੀਂ ਇਸ ਮਸ਼ਵਰੇ 'ਤੇ ਅਮਲ ਵੀ ਕਰੋਗੇ. ਸੁਲੇਮਾਨ ਸਾਹਿਬ, ਤੁਹਾਡੀ ਇਹ ਗੱਲ ਦਰੁਸਤ ਹੈ ਕਿ ਅਗਰ ਮਰੀਜ਼ ਨੂੰ ਇੱਕ ਇਲਾਜ ਤੋਂ ਫਾਇਦਾ ਨਾ ਹੋਵੇ ਤੇ ਫਿਰ ਉਹ ਇਲਾਜ ਨੂੰ ਗੈਰ ਮੁਅੱਸਰ ਸਮਝਦਾ, ਹਾਲਾਂਕਿ ਬਿਲਖਸੂਸ ਹਰਬਲ ਇਲਾਜ ਤੇ ਖੁਦਾਈ ਇਲਾਜ
4: ਜੀ ਬੇਸ਼ੱਕ ਸਹਿਮਾ ਜੀ, ਬਹੁਤ ਅੱਛੀ ਗੱਲ ਕੀਤੀ ਹੈ ਕਿ ਇਹ ਖੁਦਾਈ ਇਲਾਜ ਹੈ।
3: ਬਿਲਕੁਲ ਸਹੀ ਫਰਮਾਇਆ ਸੁਲੇਮਾਨ ਸਾਹਿਬ। ਅਗਲੀ ਮੇਲ ਹਾਜ਼ਰ ਹੈ ਜਿਹੜੀ ਜ਼ੁਬੈਰ ਸਾਹਿਬ ਨੇ ਤਹਿਰੀਰ ਕੀਤੀ ਹੈ। ਲਿਖਦੇ ਨੇ ਕਿ ਮੇਰੀ ਉਮਰ 32 ਸਾਲ ਹੈ, ਲੇਕਿਨ ਅਸਾਬੀ ਕਮਜ਼ੋਰੀ ਇੰਨੀ ਹੈ ਕਿ ਮੈਂ ਆਪਣੇ ਆਪ ਨੂੰ 50 ਸਾਲ ਦਾ ਮਰੀਜ਼ ਤਸੱਵਰ ਕਰਨਾ ਵਾ। ਸੁਲੇਮਾਨ ਸਾਹਿਬ, ਮੈਨੂੰ ਅਸਲ ਵਿੱਚ ਸ਼ਾਦੀ ਤੋਂ ਪਹਿਲਾਂ ਟਾਈਫਾਇਡ ਬੁਖਾਰ ਹੋਇਆ ਸੀ, ਉਹਦੇ ਬਾਅਦ ਅਸਾਬੀ ਕਮਜ਼ੋਰੀ ਸ਼ੁਰੂ ਹੋ ਗਈ ਤੇ ਹੁਣ ਇਸ ਪ੍ਰੋਬਲਮ ਦੀ ਵਜ੍ਹਾ ਨਾਲ ਮੈਨੂੰ ਜ਼ਿਹਨੀ ਤੌਰ ਤੇ ਬਹੁਤ ਡਿਪਰੈਸ਼ਨ ਰਹਿੰਦਾ ਤੇ ਮੇਰੀ ਲਾਈਫ ਡਿਸਟਰਬ ਹੋ ਰਹੀ ਹੈ। ਜੀ ਸੁਲੇਮਾਨ ਸਾਹਿਬ,
4: ਜ਼ੁਬੈਰ ਸਾਹਿਬ, ਟਾਈਫਾਇਡ ਬੁਖਾਰ ਯਕੀਨਨ ਖਤਰਨਾਕ ਬਿਮਾਰੀ ਹੈ, ਲੇਕਿਨ ਮੈਨੂੰ ਹੈਰਾਨੀ ਹੈ ਕਿ ਤੁਸੀਂ ਆਪਣੀ ਕਮਜ਼ੋਰੀ ਤੋਂ ਆਗਾਹ ਹੋਣ ਦੇ ਬਾਵਜੂਦ ਇਸ ਤੋਂ ਪਹਿਲਾਂ ਇਲਾਜ ਵੱਲ ਤਵੱਜੋ ਕਿਉਂ ਨਹੀਂ ਕੀਤੀ? ਹੁਣ ਜਦੋਂ ਮਸਲਾ ਵਿਗੜ ਗਿਆ ਹੈ, ਤੁਸੀਂ ਚਾਹੁੰਦੇ ਹੋ ਕਿ ਮੈਂ 2-3 ਦਿਨ ਹੀ ਤਾਕਤ ਦਾ ਪਹਾੜ ਬਣ ਜਾਵਾਂ? ਮੇਰੇ ਭਾਈ, ਤੁਹਾਡਾ ਲੀਵਰ, ਮੇਦਾ, ਅਸਾਬ ਅਤੇ ਬਿਮਾਰੀ ਦੇ ਮੁੱਢਲੇ ਅਸਰਾਤ ਮੌਜੂਦ ਨੇ, ਲਿਹਾਜ਼ਾ ਤੁਹਾਨੂੰ ਕੁਝ ਅਰਸਾ ਦਿਲ ਲਗਾ ਕੇ ਇਲਾਜ ਕਰਾਉਣਾ ਪਵੇਗਾ ਤਾਂ ਕਿ ਮਜ਼ੀਦ ਜ਼ਿਹਨੀ ਡਿਪਰੈਸ਼ਨ ਨਾ ਹੋਵੇ। ਮੈਂ ਜਿਹੜੀ ਦਵਾਈ ਪਾਰਸਲ ਕਰਾਈ ਹੈ ਉਹ ਫੌਰੀ ਤੌਰ 'ਤੇ ਲੀਵਰ ਅਤੇ ਮੇਦੇ ਦੇ ਨਿਜ਼ਾਮ ਨੂੰ ਦਰੁਸਤ ਕਰੇਗੀ, ਉਸ ਤੋਂ ਬਾਅਦ ਤੁਹਾਡੇ ਅਸਾਬ ਮਜ਼ਬੂਤ ਹੋਣਗੇ ਅਤੇ ਇਨਸ਼ਾਅੱਲਾ ਮੁਕੰਮਲ ਇਲਾਜ ਤੋਂ ਬਾਅਦ ਤੁਸੀਂ ਆਪਣੇ ਜਿਸਮ ਵਿੱਚ ਚੁਸਤੀ, ਤਾਜ਼ਗੀ ਅਤੇ ਭਰਪੂਰ ਕੁਵਤ ਮਹਿਸੂਸ ਕਰੋਗੇ।
3: ਜੀ ਸੁਬੈਰ ਸਾਹਿਬ, ਤੁਸੀਂ ਆਪਣੀ ਮੇਲ ਦਾ ਜਵਾਬ ਸੁਣਿਆ, ਹੁਣੇ ਤੁਹਾਡਾ ਫਰਜ਼ ਹੈ ਕਿ ਤੁਸੀਂ ਆਪਣੀ ਸਿਹਤ 'ਤੇ ਤਵੱਜੋ ਦਿਓ ਅਤੇ ਬਾਕਾਇਦਗੀ ਨਾਲ ਦਵਾਈ ਇਸਤੇਮਾਲ ਕਰੋ। ਸੁਲੇਮਾਨ ਸਾਹਿਬ, ਇਧਰੋਂ ਮੈਂ ਪੜ੍ਹਨਾ ਸ਼ੁਰੂ ਕਰਦੀ ਹਾਂ, ਇਧਰੋਂ ਤੁਹਾਡੇ ਈਮੇਲ ਵਗੈਰਾ, ਤੇ ਉਧਰੋਂ ਅੱਧੀ ਛੁੱਟੀ ਹੋ ਜਾਂਦੀ। ਪਤਾ ਨਹੀਂ ਲੱਗਦਾ ਮੈਂ ਤਾਂ ਗੱਲਾਂ ਕਰਦੇ ਨੇ, ਤੁਸੀਂ ਕਰਦੇ ਹੋ ਸੁਲੇਮਾਨ ਸਾਹਿਬ, ਮੈਂ ਨਹੀਂ ਗੱਲਾਂ ਕਰਦੀ। ਲਓ ਅੱਧੀ ਛੁੱਟੀ ਦਾ ਵੇਲਾ ਹੋ ਗਿਆ ਜੇ, ਤੁਸੀਂ ਥੋੜ੍ਹਾ ਜਿਹਾ ਰੈਸਟ ਕਰੋ ਅਤੇ ਮੈਂ ਹੁਣੇ ਆਈ।
4: ਜੀ
3: ਜੀ ਸੋਹਣੇ ਭੈਣ ਭਰਾ, ਬਿਮਾਰੀਆਂ ਤੋਂ ਪਾਕ ਸਿਹਤ ਭਰੀ ਜ਼ਿੰਦਗੀ ਗੁਜ਼ਾਰਨ ਲਈ ਆਪਣੀ ਅਲਾਮਤ 'ਤੇ ਨਜ਼ਰ ਰੱਖੋ ਅਤੇ ਰੱਬ ਨਾ ਕਰੇ ਜੇ ਤੁਹਾਨੂੰ ਕੋਈ ਤਿੱਬੀ ਮਸਲਾ ਦਰਪੇਸ਼ ਹੋਵੇ ਤਾਂ ਪਾਕਿਸਤਾਨ ਦੇ ਮਸ਼ਹੂਰ ਤਬੀਬ ਹਰਬਲ ਫਿਜ਼ੀਸ਼ੀਅਨ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਆਪ ਮਿਲੋ ਅਤੇ ਮਿਲਣ ਵਾਸਤੇ ਸਾਡਾ ਪਤਾ ਅਤੇ ਫੋਨ ਨੰਬਰ ਇਹ ਵੇ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27160, ਯਾਨੀ 042-377-27160, ਮੋਬਾਈਲ ਨੰਬਰ ਹੈ 03004142608, ਯਾਨੀ 03004142608। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਭੈਣ ਭਰਾ, ਪਤਾ ਤੁਸੀਂ ਨੋਟ ਫਰਮਾਇਆ ਅਤੇ ਹੁਣ ਪੇਸ਼ ਕਰਨੇ ਆ ਤੁਹਾਡੀ ਬਾਕੀ ਮੇਲਸ ਔਰ SMS ਦਾ ਜਵਾਬ। ਸੁਲੇਮਾਨ ਸਾਹਿਬ, ਪ੍ਰੋਗਰਾਮ ਦੀ ਅਗਲੀ ਮੇਲ ਹਾਜ਼ਰ ਹੈ ਜਿਹੜੀ ਅਨਵਰ ਖਾਨ ਸਾਹਿਬ ਨੇ ਤਹਿਰੀਰ ਕੀਤੀ ਹੈ। ਫਰਮਾਉਂਦੇ ਨੇ ਕਿ ਮੇਰੀ ਉਮਰ 45 ਸਾਲ ਹੈ, ਮਸਲਾ ਇਹ ਵੇ ਕਿ ਮੈਨੂੰ ਭੁੱਖ ਨਹੀਂ ਲੱਗਦੀ, ਮੂੰਹ ਦਾ ਜ਼ਾਇਕਾ ਅਜੀਬ ਜਿਹਾ ਰਹਿੰਦਾ ਹੈ, ਥੋੜ੍ਹਾ ਬਹੁਤਾ ਕੰਮ ਕਰਾਂ ਜਾਂ ਸੀੜੀਆਂ ਚੜ੍ਹਾਂ ਤਾਂ ਬੁਰੀ ਤਰ੍ਹਾਂ ਸਾਫ ਖੁੱਲ ਜਾਂਦੀ ਹੈ। ਜਿਸਮਾਨੀ ਕਮਜ਼ੋਰੀ ਵੀ ਕਾਫੀ ਜ਼ਿਆਦਾ ਹੋ ਗਈ ਹੈ, ਮੈਂ ਹਾਜ਼ਮੇ ਦੀ ਕਈ ਦਵਾਈਆਂ ਇਸਤੇਮਾਲ ਕਰ ਚੁੱਕੀ ਹਾਂ ਲੇਕਿਨ ਆਰਾਮ ਨਹੀਂ ਹੁੰਦਾ। ਬਰਾਏ ਮਿਹਰਬਾਨੀ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰ ਦਿਓ।
4: ਅਨਵਰ ਭਾਈ, ਮੇਰੀ ਇੱਕ ਗੱਲ ਹਮੇਸ਼ਾ ਯਾਦ ਰੱਖਣਾ ਕਿ ਆਪਣੀ ਮਦਦ ਆਪ ਦੇ ਤਹਿਤ ਹੋਣ ਵਾਲਾ ਇਲਾਜ ਨਾ ਸਿਰਫ ਬਿਮਾਰੀ ਨੂੰ ਪੇਚੀਦਾ ਕਰਦਾ ਹੈ ਬਲਕਿ ਬਾਜ਼ ਵਾਰੀ ਨਹਾਇਤ ਖਤਰਨਾਕ ਵੀ ਹੋ ਸਕਦਾ ਹੈ।
3: ਬਿਲਕੁਲ
4: ਮੇਰੇ ਮੋਹਤਰਮ, ਤੁਸੀਂ ਹਾਜ਼ਮੇ ਦੀ ਦਵਾਈ ਲੈਂਦੇ ਰਹੇ ਹੋ, ਹਾਲਾਂਕਿ ਤੁਹਾਨੂੰ ਮੇਦੇ ਦੀ ਕੋਈ ਤਕਲੀਫ ਨਹੀਂ ਬਲਕਿ ਤੁਹਾਡਾ ਲੀਵਰ ਆਪਣੇ ਫੰਕਸ਼ਨ ਪੂਰੀ ਤਰ੍ਹਾਂ ਅਦਾ ਨਹੀਂ ਕਰਦਾ ਅਤੇ ਅਲਾਮਾਤ ਦੇ ਮੁਤਾਬਿਕ ਤੁਹਾਨੂੰ ਵਰਮੇ ਜਿਗਰ ਦੀ ਪ੍ਰੋਬਲਮ ਹੈ। ਮੋਹਤਰਮ, ਇਹ ਬਿਮਾਰੀ ਅਗਰ ਪੇਚੀਦਾ ਹੋ ਜਾਏ ਤਾਂ ਬਹੁਤ ਹੀ ਖਤਰਨਾਕ ਹੋ ਸਕਦੀ ਹੈ, ਲਿਹਾਜ਼ਾ ਇਲਾਜ ਵਿੱਚ ਲਾਪਰਵਾਹੀ ਨਹੀਂ ਹੋਣੀ ਚਾਹੀਦੀ। ਤੁਸੀਂ ਚਿਕਨਾਈ ਵਾਲੇ ਖਾਣੇ, ਬਿਲਖਸੂਸ ਬਾਜ਼ਾਰੀ ਤਲੀ ਹੋਈ ਖਾਣੇ, ਫਾਸਟ ਫੂਡ, ਗਾਏ ਦਾ ਗੋਸ਼ਤ ਅਤੇ ਸਿਰੀ ਪਾਏ ਵਗੈਰਾ ਬਿਲਕੁਲ ਨਹੀਂ ਖਾਣੇ। ਦਿਨ ਦੇ ਵਿੱਚ ਕਿਸੇ ਵੀ ਹਿੱਸੇ 'ਚ ਤਕਰੀਬਨ 40 ਮਿੰਟ ਤੁਸੀਂ ਜਿਹੜੀ ਨਾ ਵਾਕ, ਤੁਹਾਡੇ ਵਾਸਤੇ ਬਹੁਤ ਜ਼ਰੂਰੀ ਹੈ ਬਲਕਿ ਵਾਕ ਅਤੇ ਇਲਾਜ ਦਾ ਅਹਿਮ ਹਿੱਸਾ ਹੈ। ਮੈਂ ਤੁਹਾਡੇ ਲਈ ਦਵਾਈ ਪਾਰਸਲ ਕਰਾਈ ਹੈ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੀ ਇਹ ਤਕਲੀਫ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਏਗੀ
3: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਜੀ। ਮੋਹਤਰਮ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦਾ ਮਸ਼ਵਰਾ ਸੁਣਿਆ, ਹੁਣ ਤੁਸੀਂ ਇਸ ਮਸ਼ਵਰੇ 'ਤੇ ਮੁਕੰਮਲ ਅਮਲ ਕਰਨਾ ਹੈ ਅਤੇ ਆਪਣੀ ਮਦਦ ਆਪ ਦੇ ਤਹਿਤ ਇਲਾਜ ਨਹੀਂ ਕਰਨਾ। ਸੁਲੇਮਾਨ ਸਾਹਿਬ, ਇਹਨਾਂ ਭਾਈ ਸਾਹਿਬ ਨੂੰ ਤੇ ਭੁੱਖ ਨਹੀਂ ਸੀ ਲੱਗਦੀ, ਫਿਰ ਇਹ ਹਾਜ਼ਮੇ ਦੀ ਦਵਾਈ ਕਿਹੜੀ ਚੀਜ਼ ਨੂੰ ਹਜ਼ਮ ਕਰਨ ਲਈ ਲੈਂਦੇ ਸੀ?
4: ਸਹਿਮਾ ਜੀ, ਤੁਸੀਂ ਬਹੁਤ ਹੀ ਅੱਛਾ ਸਵਾਲ ਕੀਤਾ ਹੈ ਕਿਉਂਕਿ ਅਨਵਰ ਸਾਹਿਬ ਦੀ ਤਰ੍ਹਾਂ ਬਹੁਤ ਸਾਰੇ ਮਰੀਜ਼ ਇਸ ਬਿਮਾਰੀ 'ਚ ਹਾਜ਼ਮੇ ਦੀ ਦਵਾਈ ਲੈਂਦੇ ਨੇ। ਅਸਲ ਗੱਲ ਇਹ ਵੇ ਕਿ ਲੀਵਰ ਪ੍ਰੋਬਲਮ ਵਿੱਚ ਮੂੰਹ ਦਾ ਜ਼ਾਇਕਾ ਬਦਲ ਜਾਂਦਾ ਹੈ, ਕਮਜ਼ੋਰੀ ਤੇ ਸੁਸਤੀ ਰਹਿੰਦੀ ਹੈ, ਮਰੀਜ਼ ਨੂੰ ਭੁੱਖ ਨਹੀਂ ਲੱਗਦੀ ਤੇ ਉਹ ਸਮਝਦਾ ਹੈ ਕਿ ਉਹਦਾ ਨਿਜ਼ਾਮੇ ਹਜ਼ਮ ਖਰਾਬ ਹੋ ਗਿਆ ਹੈ ਤੇ ਬਦ ਹਜ਼ਮੀ ਦੀ ਵਜ੍ਹਾ ਨਾਲ ਉਹਦੀ ਭੁੱਖ ਗਾਇਬ ਹੋ ਗਈ ਹੈ।
3: ਅੱਛਾ, ਯਾਨੀ ਇਹ ਤਸ਼ਖੀਸ ਅੰਦਾਜ਼ਿਆਂ ਤੇ ਹੁੰਦੀ ਹੈ। ਸੁਲੇਮਾਨ ਸਾਹਿਬ, ਅਗਲੀ ਮੇਲ ਹਾਜ਼ਰ ਹੈ ਜਿਹੜੀ ਅਸ਼ਰਫ ਜ਼ਾਹਿਦ ਸਾਹਿਬ ਨੇ ਤਹਿਰੀਰ ਕੀਤੀ ਹੈ। ਕਹਿੰਦੇ ਨੇ ਕਿ ਮੇਰੀ ਉਮਰ 32 ਸਾਲ ਹੈ, ਮੈਨੂੰ 1 ਸਾਲ ਤੋਂ ਹਾਈ ਬਲੱਡ ਪ੍ਰੈਸ਼ਰ ਦੀ ਤਕਲੀਫ ਹੈ। ਬਾਜ਼ ਵਾਰੀ ਬਲੱਡ ਪ੍ਰੈਸ਼ਰ ਇੰਨਾ ਜ਼ਿਆਦਾ ਹੋ ਜਾਂਦਾ ਹੈ ਕਿ ਮੈਂ ਡਰਾਈਵਿੰਗ ਵੀ ਨਹੀਂ ਕਰ ਸਕਦਾ। ਐਸੇ ਲਈ ਮੈਨੂੰ ਡਾਕਟਰ ਨੇ ਮਸ਼ਵਰਾ ਦਿੱਤਾ ਹੈ ਕਿ ਮੈਂ ਡਰਾਈਵਿੰਗ ਨਾ ਕਰਾਂ। ਸੁਲੇਮਾਨ ਸਾਹਿਬ, ਮੇਰੀ ਇਸ ਪ੍ਰੋਬਲਮ ਦੀ ਵਜ੍ਹਾ ਨਾਲ ਮੈਂ ਬਹੁਤ ਡਿਸਟਰਬ ਹੋ ਗਿਆ, ਮਿਹਰਬਾਨੀ ਕਰਕੇ ਕੋਈ ਦਵਾਈ ਪਾਰਸਲ ਕਰ ਦਿਓ।
4: ਅਸ਼ਰਫ ਭਾਈ, ਤੁਸੀਂ ਜਿਹੜੀ ਆਪਣੀ ਕੈਫੀਅਤ ਲਿਖੀ ਹੈ ਉਹ ਤੇ ਵਾਕਈ ਬੜੀ ਪਰੇਸ਼ਾਨ ਕੁਨ ਨੇ। ਬਹਿਰਹਾਲ ਇਲਾਜ ਹੋਵੇਗਾ ਤੇ ਇਨਸ਼ਾਅੱਲਾ ਇਹ ਕਫੀਅਤ ਦੂਰ ਹੋ ਜਾਏਗੀ। ਮੇਰੇ ਭਾਈ, ਤੁਸੀਂ ਚਿਕਨਾਈ ਵਾਲੀ ਗਜ਼ਾ, ਨਮਕ ਤੇ ਬਾਜ਼ਾਰੀ ਖਾਣੇ ਬਿਲਕੁਲ ਨਹੀਂ ਖਾਣੇ। ਸਬਜ਼ੀਆਂ ਜ਼ਿਆਦਾ ਖਾਓ, ਅਗਰ ਮੁਮਕਿਨ ਹੋਵੇ ਤੇ 1 ਅਖਰੋਟ ਰੋਜ਼ਾਨਾ ਖਾਓ। ਖਾਣੇ 'ਚ ਅਦਰਕ ਤੇ ਥੋਮ ਦੀ ਚਟਨੀ ਜ਼ਰੂਰ ਇਸਤੇਮਾਲ ਕਰੋ ਤੇ ਰੋਜ਼ਾਨਾ ਖਾਲੀ ਪੇਟ 45 ਮਿੰਟ ਵਾਕ ਜ਼ਰੂਰ ਕਰਨੀ ਚਾਹੀਦੀ ਹੈ ਤੁਹਾਨੂੰ। ਮੈਂ ਜਿਹੜੀ ਦਵਾਈ ਤਜਵੀਜ਼ ਕੀਤੀ ਹੈ ਉਹਦਾ ਬੁਨਿਆਦੀ ਫੰਕਸ਼ਨ ਕੋਲੈਸਟ੍ਰੋਲ ਲੈਵਲ ਨੂੰ ਕੰਟਰੋਲ ਰੱਖਣਾ ਹੈ, ਜਿਹੜੇ ਚਰਬੀਲੇ ਅਜ਼ਾ ਨੂੰ ਤਹਿਲੀਲ ਕਰਦੀ ਹੈ ਤੇ ਸ਼ਰਿਆਨਾ ਨੂੰ ਖੋਲਦੀ ਹੈ। ਤੁਸੀਂ ਇਹ ਦਵਾਈ ਬਾਕਾਇਦਗੀ ਨਾਲ ਇਸਤੇਮਾਲ ਕਰੋ ਤੇ ਦਿਨ 'ਚ ਕਮ ਅਜ਼ ਕਮ 2 ਵਾਰੀ ਬਲੱਡ ਪ੍ਰੈਸ਼ਰ ਦੀ ਰੀਡਿੰਗ ਜ਼ਰੂਰ ਨੋਟ ਕਰੋ ਤੇ 15 ਦਿਨ ਬਾਅਦ ਮੈਨੂੰ ਇਹ ਰੀਡਿੰਗ ਇਰਸਾਲ ਕਰੋ। ਮੇਰੇ ਭਾਈ, ਤੁਸੀਂ ਆਪ ਵੇਖੋਗੇ ਕਿ ਇਸ ਦਵਾਈ ਨਾਲ ਇਨਸ਼ਾਅੱਲਾ ਬਹੁਤ ਜ਼ਿਆਦਾ ਤੁਹਾਨੂੰ ਫਾਇਦਾ ਹੋਵੇਗਾ।
3: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਜੀ। ਮੋਹਤਰਮ, ਹੁਣ ਸਾਇਮਾ ਵੀ ਤੁਹਾਨੂੰ ਇੱਕ ਮਸ਼ਵਰਾ ਦਿੰਦੀ ਹੈ ਕਿ ਜੇ ਤੁਸੀਂ ਬਹੁਤ ਜ਼ਿਆਦਾ ਗੁੱਸਾ ਕਰਦੇ ਹੋ ਤੇ ਇਸ ਆਦਤ ਨੂੰ ਤਬਦੀਲ ਕਰੋ ਤੇ ਹਰ ਵੇਲੇ ਖੁਸ਼ ਰਹੋ, ਲੋਕਾਂ ਨਾਲ ਮੁਸਕਰਾ ਕੇ ਗੁਫ਼ਤਗੂ ਕਰੋ, ਕਿਉਂਕਿ ਗੁੱਸਾ ਕਰਨ ਨਾਲ ਬਲੱਡ ਪ੍ਰੈਸ਼ਰ ਜ਼ਿਆਦਾ ਹੋ ਜਾਂਦਾ ਹੈ।
4: ਸਹਿਮਾ ਜੀ, ਬਲੱਡ ਪ੍ਰੈਸ਼ਰ ਦੀ ਬਿਮਾਰੀ ਅਗਰ ਪੁਰਾਣੀ ਹੋ ਜਾਏ ਨਾ ਤੇ ਬੰਦੇ ਦਾ ਮਜ਼ਾਜ ਵੀ ਚਿੜਚਿੜਾ ਹੋ ਜਾਂਦਾ ਹੈ।
3: ਓਹੋ,
4: ਤੇ ਉਹ ਹਰ ਗੱਲ ਤੇ ਗੁੱਸਾ ਕਰਦਾ ਹੈ।
3: ਸੁਲੇਮਾਨ ਸਾਹਿਬ, ਜੇ ਇਹ ਗੱਲ ਹੈ ਤੇ ਮੈਨੂੰ ਲੱਗਦਾ ਹੈ ਕਿ ਹਰ ਬੰਦੇ ਨੂੰ ਇਹ ਪ੍ਰੋਬਲਮ ਹੈ, ਕਿਉਂਕਿ ਹਰ ਬੰਦਾ ਹੀ ਲੜਨ ਨੂੰ ਫਿਰਦਾ ਹੈ। ਜਰਾ ਜੀ ਗੱਲ ਕਰੋ, ਹੱਥੀ ਪੈਣ ਨੂੰ ਫਿਰਦਾ ਹੈ। ਰਵਾਦਾਰੀ ਤੇ ਬਰਦਾਸ਼ਤ ਤੇ ਬਿਲਕੁਲ ਹੀ ਖਤਮ ਹੋ ਗਈ ਹੈ। ਬਸ ਮੈਂ ਤੇ ਇਹੀ ਕਹਿ ਸਕਦੀ ਹਾਂ, ਇਹਨਾਂ ਦੇ ਹਾਲ ਤੇ ਕਰਮ ਕਰੇ। ਸੁਲੇਮਾਨ ਸਾਹਿਬ, ਅਗਲਾ SMS ਜਿਹੜਾ ਨਾ ਸੁਹੇਲ ਪਰਵੇਜ਼ ਸਾਹਿਬ ਨੇ ਤਹਿਰੀਰ ਕੀਤਾ ਹੈ।
4: ਜੀ ਜੀ,
3: ਕਹਿੰਦੇ ਨੇ ਕਿ ਮੇਰੀ ਉਮਰ 46 ਸਾਲ ਹੈ, 3 ਮਹੀਨਿਆਂ ਤੋਂ ਮੈਨੂੰ ਇੱਕ ਜਰਾ ਜੀ ਗੱਲ ਕਰੋ ਹੱਥੀ ਪੈਣ ਨੂੰ ਫਿਰਦਾ ਰਵਾਦਾਰੀ ਤੇ ਬਰਦਾਸ਼ਤ ਤੇ ਬਿਲਕੁਲ ਹੀ ਖਤਮ ਹੋ ਗਈ ਹੈ। ਬਸ ਮੈਂ ਤੇ ਇਹੀ ਕਹਿ ਸਕਦੀ ਹਾਂ, ਇਹਨਾਂ ਦੇ ਹਾਲ ਤੇ ਕਰਮ ਕਰੇ। ਸੁਲੇਮਾਨ ਸਾਹਿਬ, ਅਗਲਾ SMS ਜਿਹੜਾ ਨਾ ਸੁਹੇਲ ਪਰਵੇਜ਼ ਸਾਹਿਬ

0: ਤਰਦੁਲ ਕਿਨਸਾ ਅਤੇ ਅੰਗਰੇਜ਼ੀ ਸ਼ੀਆ ਟੀਕਾ ਕਹਿੰਦੇ ਨੇ। ਇਹ ਬਹੁਤ ਹੀ ਤਕਲੀਫ ਦੇ ਬਿਮਾਰੀ ਹੈ ਜਿਹਦੇ ਨਾਲ ਮਰੀਜ਼ ਆਪਣੇ ਪੈਰਾਂ 'ਤੇ ਵਜ਼ਨ ਨਹੀਂ ਪਾ ਸਕਦਾ, ਲਿਹਾਜ਼ਾ ਤੁਰਨਾ ਮਹਾਲ ਹੋ ਜਾਂਦਾ ਹੈ। ਮੇਰੇ ਭਾਈ, ਕਿ ਜੜੀ ਬੂਟੀਆਂ ਦੇ ਇਲਾਜ ਨਾਲ ਇਹ ਬਿਮਾਰੀ ਬਿਲਕੁਲ ਠੀਕ ਹੋ ਜਾਂਦੀ ਹੈ। ਤੁਸੀਂ ਚਾਵਲ, ਦਹੀਂ, ਮਸ਼ਰੂਬਾਤ ਯਾਨੀ ਬੋਤਲਾਂ, ਆਈਸਕ੍ਰੀਮ, ਬਰਫ਼ 'ਤੇ ਟਿੰਡੇ, ਤੋਰੀ ਨਹੀਂ ਖਾਣੇ, ਬਾਕੀ ਹਰ ਖੁਰਾਕ ਖਾ ਸਕਦੇ ਹੋ। ਮੈਂ ਤੁਹਾਡੇ ਲਈ ਜਿਹੜੀ ਦਵਾਈ ਪਾਰਸਲ ਕਰਾਈ ਹੈ ਉਹ ਮੇਰਾ ਅਜ਼ਮੂਦਾ ਅਤੇ ਮਾਮੂਲੇ ਮਤਬ ਨੁਸਖਾ ਹੈ, ਅਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਇਸ ਦਵਾ ਦੇ ਜ਼ਰੀਏ ਸੈਂਕੜੋ ਮਰੀਜ਼ਾਂ ਨੂੰ ਮੁਕੰਮਲ ਤੌਰ 'ਤੇ ਆਰਾਮ ਆ ਚੁੱਕਿਆ ਹੈ। ਤੁਸੀਂ ਰੋਗਨੇ ਜ਼ੈਤੂਨ ਜਾਂ ਰੋਗਨੇ ਅਲਸੀ ਦੀ ਮਾਲਿਸ਼ ਜ਼ਰੂਰ ਕਰੋ ਅਤੇ ਗਰਮ ਪਾਣੀ ਦੀ ਬੋਤਲ ਨਾਲ ਟਕੋਰ ਕਰਦੇ ਰਹੋ ਤਾਂ ਕਿ ਪੱਠਿਆਂ ਦਾ ਖਿਚਾਓ ਦੂਰ ਹੋ ਜਾਏ। ਬਾਕੀ ਜਿਹੜੀ ਬੁਨਿਆਦੀ ਤਕਲੀਫ਼ ਹੈ ਉਹ ਦਵਾਈ ਨਾਲ ਇਨਸ਼ਾਅੱਲਾ ਦੂਰ ਹੋ ਜਾਏਗੀ। ਤੁਸੀਂ ਬੜੀ ਪਾਬੰਦੀ ਨਾਲ ਦਵਾਈ ਲੈਣਾ, ਇਹਦੇ ਨਾਲ ਇਨਸ਼ਾਅੱਲਾ ਗੋਡਿਆਂ ਦਾ ਦਰਦ ਵੀ ਹਮੇਸ਼ਾ ਵਾਸਤੇ ਠੀਕ ਹੋ ਜਾਏਗਾ ਅਤੇ ਦਰਦ ਅਰਕੁਨਸਾ ਤੋਂ ਵੀ ਮੁਕੰਮਲ ਤੌਰ 'ਤੇ ਛੁਟਕਾਰਾ ਮਿਲ ਜਾਏਗਾ
1: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਜੀ। ਮੋਹਤਰਮ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਗੱਲ ਸੁਣੀ, ਹੁਣ ਤੁਸੀਂ ਇਸ ਮਸ਼ਵਰੇ 'ਤੇ ਅਮਲ ਵੀ ਕਰਨਾ ਤਾਂ ਕਿ ਤੁਸੀਂ ਪੂਰੀ ਤਰ੍ਹਾਂ ਸਿਹਤਯਾਬ ਹੋ ਜਾਓ। ਸੁਲੇਮਾਨ ਸਾਹਿਬ
0: ਜੀ, ਜੀ
1: ਹਮੇਸ਼ਾ ਦੀ ਤਰ੍ਹਾਂ ਮੇਲਸ ਵੀ ਨੇ ਬਾਕੀ ਅਤੇ SMS ਵੀ ਬਾਕੀ ਨੇ, ਪਰ ਕੀ ਕਰਾਂ, ਪ੍ਰੋਗਰਾਮ ਦਾ ਵੇਲਾ ਜਿਹੜਾ ਉਹ ਖਤਮ ਹੋ ਗਿਆ। ਬਾਕੀ ਮੇਲਸ ਔਰ SMS ਇਨਸ਼ਾਅੱਲਾ ਤਾਲਾ ਅਗਲੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੀ। ਸੁਲੇਮਾਨ ਸਾਹਿਬ, ਮੈਂ ਤੁਹਾਡੀ ਬੇਹੱਦ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਆਪਣੀ ਮਸਰੂਫੀਅਤ ਦੇ ਬਾਵਜੂਦ ਸਾਡੇ ਪ੍ਰੋਗਰਾਮ ਦੀ ਸ਼ਾਨ ਵਧਾਉਂਦੇ ਹੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।
0: ਸਹਿਮਾ ਜੀ, ਤੁਹਾਡਾ ਵੀ ਅਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ, ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ
1: ਜੀ। ਬੜੀ ਮਿਹਰਬਾਨੀ। ਸੋਹਣੇ ਭੈਣ ਭਰਾਓ, ਆਪਣੀ ਸਿਹਤ ਦਾ ਹਮੇਸ਼ਾ ਖਿਆਲ ਰੱਖੋ ਅਤੇ ਅੱਲਾ ਨਾ ਕਰੇ ਜੇ ਤੁਹਾਨੂੰ ਕੋਈ ਵੀ ਬਿਮਾਰੀ ਹੈ ਅਤੇ ਕਿਸੇ ਵੀ ਇਲਾਜ ਤੋਂ ਫਾਇਦਾ ਨਹੀਂ ਹੋਇਆ ਤਾਂ ਫੌਰਨ ਹੀ ਪਾਕਿਸਤਾਨ ਦੇ ਮਾਰੂਫ ਤਬੀਬ ਹਰਬਲ ਫਿਜ਼ੀਸ਼ੀਅਨ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਆਪ ਮਿਲੋ। ਸਾਡਾ ਪਤਾ ਅਤੇ ਫੋਨ ਨੰਬਰ ਇਹ ਵੇ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760 ਯਾਨੀ 042-377-2710 ਮੋਬਾਈਲ ਨੰਬਰ ਏ 03004142608 ਯਾਨੀ 03004142608 ਅਤੇ ਸਾਡਾ ਈਮੇਲ ਐਡਰੈਸ ਏ suleiman.dawakhana@gmail.com। ਇਹਦੇ ਨਾਲ ਹੀ ਆਪਣੀ ਮੇਜ਼ਬਾਨ ਸਾਇਮਾ ਨੂੰ ਇਜਾਜ਼ਤ ਦਿਓ, ਇਨਸ਼ਾਅੱਲਾ ਤਾਲਾ ਫਿਰ ਮਿਲਾਂਗੇ। ਉਸ ਵੇਲੇ ਤੱਕ ਰੱਬ ਰਾਖਾ।
2: There's music and then there's magic. One above FM 101.